ਲੋਕ ਰੰਗ ਕਾਰਜਕ੍ਰਮ ਸੁਣਨ ਵਾਲੇ ਅਹਾਂ ਦੇ ਸਾਰੇ ਸਰੋਤਿਆਂ ਦਾ ਬੜਾ ਬੜਾ ਸਵਾਗਤ। ਕਨੇ ਸਭੀ ਜੋ ਅੰਜੂ ਸ਼ਰਮਾ ਦੀ ਤਰਫਾਂ ਤੇ ਰਾਮ ਰਾਮ ਜੀ ਸ਼ਰੋਤਿਓ। ਅੱਜ ਵੀ ਅਹਾਂ ਹਾਜ਼ਰ ਹੋਏ ਹੋ ਤੁਹਾਂ ਦੇ ਮਨੋਰੰਜਨ ਤਾਈਂ ਕੁਝ ਪਹਾੜੀ ਲੋਕ ਗੀਤ ਲਈ ਕਨੇ। ਤਾਂ ਚਲਾ ਫਿਰ ਇਹ ਕਾਰਜਕ੍ਰਮ ਦੀ ਸ਼ੁਰੂਆਤ 'ਚ ਸੁਣੀ ਲੈਂਦੇ ਇਹ ਲੋਕ ਗੀਤ, ਜਿਸ 'ਚ ਪਹਾੜਾਂ ਦੀ ਖੂਬਸੂਰਤੀ ਦਾ ਵਰਣਨ ਕੀਤਿਆਂ।

ਪਹਾੜੀ ਬੋਲੀ 'ਚ ਭਜਨ ਸੰਧਿਆ ਕਾਰਜਕ੍ਰਮ ਸੁਣਨ ਵਾਲੇ ਸਾਰਿਆਂ 'ਚੋਂ ਮੇਰਾ ਨਮਸਕਾਰ। ਆਓ ਸੁਣਦੇ ਹਨ ਕਾਰਜਕ੍ਰਮ ਦੀ ਪਹਿਲੀ ਪ੍ਰਸਤੁਤੀ।

0: ਤਾਂ ਲਈ ਆ ਜੀ। ਇਹ ਤਾਂ ਸੁਣਿਆ ਇਹ ਲੋਕ ਗੀਤ ਨੇ, ਹੁਣ ਕਾਰਿਕ੍ਰਮ ਵਿੱਚ ਜੇ ਅਸੀਂ ਆਹ ਚੱਲਣਾ ਗੱਲਾਂ ਬਾਤ ਵਾਲੇ ਪਾਸੇ ਤਾਂ ਮੰਗਲਾ ਕਾਰਿਕ੍ਰਮ ਵਿੱਚ ਹੁਣ ਕਿਸਾਨ ਭਾਈਆਂ ਸੋਗੀ ਆਹ ਗੱਲਬਾਤ ਸਾਂਝਾ ਕਰਨੀ ਅਦਰਕ ਦੀ ਖੇਤੀ ਦੇ ਬਾਰੇ 'ਚ।
1: ਸੱਚ ਗੱਲਾ ਆਸਾ ਦਿਖਣਾ ਵੀ ਜਿਹੜੇ ਜੇ ਆਦਰਾ ਨਾ ਸਹਿ ਆਹ ਦਾ ਜਿਹੜਾ ਹਿਮਾਚਲ ਪ੍ਰਦੇਸ਼ ਆ ਨਾ ਅਤੇ ਇਸਦੀ ਇੱਕ ਮਹੱਤਵਪੂਰਨ ਮਸਾਲੇਦਾਰ ਕਹਿੰਦੇ ਨਗਦੀ ਫਸਲ ਜੀ ਸਹਿ ਮੰਨੀ ਜਾਂਦੀ ਵੀ
0: ਜੀ।
1: ਕਹਿੰਦੇ ਬਈ ਇਹ ਜਿਹੜੀ ਆਦਰਾ ਨਾ ਬਈ ਆਹਦੇ ਪ੍ਰਦੇਸ਼ ਵਿੱਚ ਲਗਭਗ ਹਰ ਜਗ੍ਹਾ ਵੀ ਜੈਸਾ ਉਗਾਇਆ ਜਾਂਦਾ ਵੀ ਆ
0: ਜੀ।
1: ਕਹਿੰਦੇ ਆਦਰਾ ਚਾਹੇ ਤਾਜ਼ਾ ਹੋ ਚਾਹੇ ਸੁੱਕਾ ਹੋ ਤੀਜੋ ਜਿਹੇ ਸੁੰਡ ਵੀ ਗਲਾਉਂਦੇ ਵੀ ਏ ਬੇ ਸਹਿ ਆਹਦੇ ਦੇਸ਼ ਤੇ ਦੂਜੇ ਭਾਗਾਂ ਵਿੱਚ ਵੀ ਜੇ ਅਸੀਂ ਭੇਜਿਆ ਜਾਂਦਾ ਵੀ ਆ। ਕਹਿੰਦੇ ਮੈਂ ਦਿਖਣਾ ਅਗਰ ਜੇ ਇਸ ਦੀਆਂ ਖੇਤੀਆਂ ਦੀ ਗੱਲ ਕਰੀਏ ਨਾ ਤਾਂ ਵੀ 500 ਤੇ 600 ਮੀਟਰ ਤੱਕ ਦੀ ਉੱਚਾਈ ਵਾਲੀਆਂ ਜਗ੍ਹਾ ਵਿੱਚ ਜੇ ਨਾ ਇਹ ਆਰਾਮਾਂ ਨੇ ਜੇ ਆਹ ਇਸ ਜੋ ਉਗਾਈ ਸਕਦੇ ਵੀ ਏ
0: ਜੀ। ਬਿਲਕੁਲ, ਤਾਂ ਹੁਣ ਗੱਲਬਾਤ ਇਹ ਆਉਂਦੀ ਨਾ ਮੰਗਲਾ ਕਿ ਅਗਰ ਆਹਦੇ ਕਿਸਾਨ ਭਾਈ ਜੇ ਅਸੀਂ ਅਦਰਕ ਦੀ ਖੇਤੀ ਕਰਨਾ ਚਾਹੁੰਦੇ ਤਾਂ ਤਿੰਨਾਂ ਜੋ ਕਿਸ ਤਰੀਕੇ ਨੇ ਕਰਨੇ ਜੇ ਅਸੀਂ ਸਾਰੇ ਕੰਮ ਕਾਰ ਕਰਨੇ ਚਾਹੀਦੇ, ਖੇਤਰਾਂ ਦੀ ਤਿਆਰੀ ਆਹ ਕਿਵੇਂ ਕਰਨੀ, ਬੀਜੋ ਉਪਚਾਰ ਕਿਸ ਤਰੀਕੇ ਨੇ ਕਰਨੇ ਕਰਨਾ, ਕਹਿੰਦੇ ਬੀਜ ਜੇ ਅਸੀਂ ਖੇਤਰਾਂ 'ਚ ਬਹਾਉਣਾ ਤਾਂ ਕਿਸ ਤਰੀਕੇ ਦੀਆਂ ਗੱਲਾਂ ਜੇ ਇਸੇ ਆਹ ਜੋ ਧਿਆਨ ਰੱਖਣੀ ਚਾਹੀਦੀ ਵੀ ਹੈ।
1: ਸੱਚ ਗੱਲਾਂ ਆਸਾ ਦੇਖਣਾ ਸਾਰ ਤੇ ਵੱਡੀ ਗੱਲ ਤਾਂ ਇਹ ਨਾ ਵੀ ਟਾਈਮ ਕਿ ਕਿਹੜੇ ਟਾਈਮਾਂ ਵਿੱਚ ਆਹ ਜੇ ਅਸੀਂ ਜੋ ਲਗਾਈ ਸਕਦੇ ਵੀ ਤਾਂ ਇਹ ਜੇ ਟਾਈਮ ਚੱਲਿਆ ਨਾ ਅਗਰ ਜੇ ਮੰਨੇ ਕੁਨੀ ਆਦਰਾ ਨਹੀਂ ਲਗਾਇਆ ਤਾਂ ਇਸ ਟਾਈਮਾਂ ਵਿੱਚ ਆਹ ਲਗਾਈ ਸਕਦੇ ਵੀ ਹੈ।
0: ਕਹਿੰਦੇ ਅਦਰਕ ਅਗਰ ਆਹ ਲਗਾਉਣਾ ਤਾਂ ਕਿਸ ਤਰੀਕੇ ਦਾ ਬੀਜ ਜੇ ਅਸੀਂ ਆਦਰੇ ਦਾ ਹੋਣਾ ਚਾਹੀਦਾ ਸਹਿ ਵੀ ਆਹ ਜੋ ਪਤਾ ਹੋਣਾ ਚਾਹੀਦਾ ਵੀ ਹੈ ਤਾਂ ਬਈ ਅਦਰਕਾਂ ਦੀ ਜਿਹੜੀ ਗੰਠ ਆਈ ਨਾ ਆਹ ਬੀਆ ਵਾਸਤੇ ਲੈਣੀ ਤਿੰਨਾਂ 'ਚ ਘੱਟ ਤੇ ਘੱਟ 2-3 ਆਖੀ ਜੇ ਇਸੇ ਨਿਕਲੀ ਰਹੀ ਹੋਣੀ ਚਾਹੀਦੀ ਵੀ ਹੈ। ਕਹਿੰਦੇ ਅਗਰ ਵਜਨਾਂ ਦੇ ਹਿਸਾਬਾਂ ਨੇ ਕੰਨਿਆ ਇਹ ਦਿਖ ਗਏ ਤਾਂ 30-40 ਗ੍ਰਾਮ ਵਾਲਾ ਜੇ ਅਸੀਂ ਤਿੰਨਾਂ ਦਾ ਵਜਨ ਹੋਣਾ ਚਾਹੀਦਾ, ਯਾਨੀ ਕਿ ਸਰੋਠ ਜੇ ਅਸੀਂ ਆਹ ਬੀਜ ਲੈਣਾ ਵੀ ਹੈ, ਕਹਿੰਦੇ ਬਿਲਕੁਲ ਨਿਰੋਗ ਜੇ ਅਸੀਂ ਬੀਜ ਲੈਣਾ ਵੀ ਹੈ, ਕਿਸੇ ਤਰ੍ਹਾਂ ਦੀ ਬਿਮਾਰੀ ਜੇ ਇਸੇ ਇਸ ਬੀਆ ਪਰ ਨਹੀਂ ਹੋਣੀ ਚਾਹੀਦੀ ਵੀ ਹੈ।
1: ਕਰਮੀਏ ਜੇ ਉੱਨਤ ਕਿਸਮਾਂ ਦੀ ਗੱਲ ਕਰੋ ਨਾ ਤਾਂ ਬਈ ਜਿਹੜੇ ਜੇ ਆਹਦਾ ਨਿਚਲਾ ਕਹਿੰਦੇ ਮੱਧਵਰਤੀ ਇੱਕ ਖੇਤਰ ਨਾ ਇਸ ਤਾਂ ਹਿਮਗਿਰੀ ਆਦਰੀ ਦੀ ਜਿਹੜੀ ਕਿਸਮ ਹੀ ਨਾ ਸਹਿ ਬਿਲਕੁਲ ਉਪਯੁਕਤ ਮੰਨੀ ਜਾਂਦੀ ਵੀ, ਕਹਿੰਦੇ ਇਸ ਦੀ ਜੇ ਹੈ ਪੈਦਾਵਾਰ ਵੀ ਖਰੀ ਹੁੰਦੀ ਵੀ, ਕਹਿੰਦੇ ਇਹ ਕਿਸਮਾਂ ਪਰ ਗੱਠੀ ਸੜਨ ਰੋਗ ਜੇ ਆ ਇਸ ਦਾ ਪ੍ਰਕੋਪ ਜੇ ਸਹਿ ਘੱਟ ਹੁੰਦਾ ਵੀ ਆ।
0: ਕਹਿੰਦੇ ਖੇਤਰਾਂ ਦੀ ਜਿਹੜੀ ਮਿੱਟੀ ਸਹਿ ਬੁਲਾਈ ਦੋਮਟ ਮਿੱਟੀ ਜਾਂ ਚਿਕਨੀ ਮਿੱਟੀ ਜੇ ਇਸੇ ਹੋਣੀ ਚਾਹੀਦੀ ਵੀ ਆਈ। ਕਹਿੰਦੇ ਇਸ ਵਾਸਤੇ ਜੇ ਅਸੀਂ ਜਲਵਾਯੂ ਗਰਮ ਜਾਂ ਆਦਰ ਜੇ ਇਸੇ ਹੋਣੀ ਚਾਹੀਦੀ ਵੀ ਆਈ। ਖੇਤਰਾਂ ਦੀ ਤਿਆਰੀਆਂ ਦੀ ਇਹ ਗੱਲ ਕਰੀਏ ਤਾਂ ਸਭ ਪਹਿਲੇ ਆਹ 2-3 ਵਾਰੀ ਜੇ ਅਸੀਂ ਖੇਤਰਾਂ 'ਚ ਹਲ ਫੇਰੀ ਨੇ ਕੰਨੇ ਜ਼ਮੀਨ ਜੇ ਇਸੇ ਬਿਲਕੁਲ ਭੁਰਭੁਰੀ ਕਰੀ ਲੈਣੀ ਵੀ ਆਈ
1: ਜੀ।
0: ਕਹਿੰਦੇ ਖੇਤਰਾਂ 'ਚ ਜਲ ਭਰਾਵਰੀ ਸਮੱਸਿਆ ਜੇ ਇਸੇ ਨਹੀਂ ਹੋਣੀ ਚਾਹੀਦੀ, ਯਾਨੀ ਕਿ ਜਿਵੇਂ ਇਹ ਬੋਲਿਆ ਨਾ ਕਿ ਜਿਸ ਖੇਤਰਾਂ 'ਚ ਆਹ ਅਦਰਕ ਬਹਾਉਣਾ ਤਿੱਥੀ ਆਹ ਜਲ ਨਿਕਾਸੀ ਦੀ ਜੇ ਇਸ ਹੈ ਉਚਿਤ ਵਿਵਸਥਾ ਰੱਖਣੀ ਵੀ ਆਈ,
1: ਕਿਉਂਕਿ ਆਸਾ ਗਾਂ ਲੱਗਣੀਆਂ ਬਰਸਾਤੀ ਨਾ ਤਾਂ ਵੀ ਵਰਖਾਂ ਤਾਂ ਆਉਂਦੀਆਂ ਰਹਿਣੀਆਂ ਵੀ
0: ਜੀ।
1: ਅਗਰ ਜਲ ਨਿਕਾਸੀ ਨਹੀਂ ਕਰਗੇ ਤਾਂ ਖੇਤਰਾਂ ਵੀ ਸਤਾਲ ਖੜੋਈ ਜਾਣਾ, ਫਿਰ ਤਿਸ ਤੇ ਕਿਉਂ ਆਉਣਾ ਵੀ ਆਹ ਦੀਆਂ ਫਸਲ ਵੀ ਜੈਸੇ ਰੋਗ ਲੱਗੀ ਆਣੇ ਵੀ ਹੈ
0: ਜੀ। ਕਹਿੰਦੇ ਜਾਲੀ ਜਿਹੇ ਖੇਤਰਾਂ 'ਚ ਜੇ ਅਸੀਂ ਹਲ ਫੇਰਦੇ ਤਾਂ ਉਸ ਟਾਈਮ ਜੇ ਅਸੀਂ ਆਹ ਕੇਂਚੂਆ ਖਾਦ ਜਾਂ ਫਿਰ ਹਰੀ ਖਾਦ ਜਾਂ ਫਿਰ ਮਾਲਾ ਪਸ਼ੂਆਂ ਦਾ ਗਲਿਆ ਸੜਿਆ ਗੋਹਾ ਜੇ ਅਸੀਂ ਜ਼ਮੀਨਾਂ 'ਚ ਜ਼ਰੂਰ ਮਲਾਈ ਦੇਣਾ ਵੀ ਆਇਆ, ਤਾਂ ਕਿ ਫਿਰ ਜਿਹੜੀ ਵੀ ਆਹ ਫਸਲ ਲਗਾਉਣੀ ਤਿਸ ਜੋ ਭਰਪੂਰ ਪੋਸ਼ਕ ਤੱਤਵ ਜੇ ਅਸੀਂ ਮਿਲਦੇ ਰਹਿਣ ਵੀ ਹੈ।
1: ਕਹਿੰਦੇ ਇਸ ਤੇ ਬਾਅਦ ਵਾਲੀ ਜਹਾਂ ਬੀ ਵਾਣਾ ਨਾ ਤਾਂ ਆਹ ਜੋ ਪਹਿਲਾਂ ਬੀਜ ਉਪਚਾਰ ਜੈਸੇ ਕਰੀ ਲੈਣਾ ਚਾਹੀਦਾ ਵੀ ਆ, ਤਾਂ ਜਿਹੜੇ ਬੀ ਆ ਨਾ ਤੇ ਉਹ ਭੰਡਾਰਨ ਕਹਿੰਦੇ ਬਿਜਾਈ ਤੇ ਪਹਿਲਾਂ 10 ਗ੍ਰਾਮ ਬੈਵਿਸਟਿਨ, 50 WP ਕਹਿੰਦੇ 25 ਗ੍ਰਾਮ ਐਂਡੋਫਿਲ M45 ਪ੍ਰਤੀ 10 ਲੀਟਰ ਪਾਣੀ ਵਿੱਚ ਘੋਲੀ ਨੇ 21 ਘੰਟੇ ਤਾਂ ਜੈਸੇ ਉਪਚਾਰਿਤ ਕਰਨਾ ਵੀ ਆ,
0: ਜਾਂ ਫਿਰ ਜਿਹੜਾ ਇਹ ਬੀਜਾ ਮ੍ਰਿਤ ਬਨਾਇਰਾ ਹੁੰਦਾ ਨਾ
1: ਜੀ
0: ਤਿਸਨੇ ਕੰਨੇ ਵੀ ਉਪਚਾਰਿਤ ਕਰੀ ਨੇ ਜੇ ਅਸੀਂ ਬੀਜ ਵਾਹੀ ਸਕਦੇ ਵੀ ਹੈ, ਪਰ ਬੀਜ ਜੇ ਅਸੀਂ ਜਾਲੀ ਜੇ ਆਹ ਉਪਚਾਰਿਤ ਕਰਨਾ ਤਾਂ ਬਈ ਸਿੱਧਾ ਹੀ ਖੇਤਰਾਂ 'ਚ ਨਹੀਂ ਵਾਹੀ ਦੇਣਾ ਵੀ ਹੈ ਆ। ਬੀਜਾ ਮ੍ਰਿਤ ਤੇ ਬੀਜ ਨਿਕਾਲਣੇ ਤੇ ਬਾਅਦ ਜੇ ਅਸੀਂ ਛਾਇਆਦਾਰ ਜਗ੍ਹਾ 'ਚ 2-3 ਘੰਟੇ ਜੇ ਅਸੀਂ ਕੰਧ ਰੱਖਣੇ ਵੀ ਹੈ, ਤਾਂ ਕਿ ਤਿੰਨਾਂ ਦੀ ਨਮੀ ਜੇ ਇਸੇ ਪੂਰੀ ਤਰ੍ਹਾਂ ਸੁੱਕੀ ਆ ਉਹ ਵੀ ਆਈ, ਉਸ ਤੇ ਬਾਅਦ ਜੇ ਅਸੀਂ ਖੇਤਰਾਂ 'ਚ ਫਿਰ ਆਹ ਬੀ ਵਾਹਣਾ ਵੀ ਹੈ ਆ।
1: ਕਨਮੀ ਤਾਲੀ ਜੇ ਫਿਰ ਆਹ ਬੀ ਵਾਹਣਾ ਨਾ ਤਾਂ ਵੀ ਇਸ ਦੀ ਦੂਰੀਆਂ ਦਾ ਵੀ ਉਚਿਤ ਧਿਆਨ ਜੇ ਅਸੀਂ ਰੱਖਣਾ ਵੀ ਆ
0: ਜੀ।
1: ਤਾਂ ਜਿਹੜੇ ਜੇ ਉਪਚਾਰਿਤ ਕੰਧ ਹੁੰਦੇ ਨਾ ਬੇ ਪੰਕਤੀਏ ਤੇ ਪੰਕਤੀ ਦੀ ਦੂਰੀ ਜਿਸੇ 30-40 ਸੈਂਟੀਮੀਟਰ ਹੋਣਾ ਚਾਹੀਦੀ ਨਾ, ਕਹਿੰਦੇ ਕੰਧਾਂ ਤੇ ਕੰਧਾਂ ਦੇ ਵਿੱਚ ਦੀ ਦੂਰੀ ਜਿਸੇ 20 ਸੈਂਟੀਮੀਟਰ, ਕਹਿੰਦੇ 3-4 ਸੈਂਟੀਮੀਟਰ ਜਿਸੇ ਗਹਿਰਾਈ ਪਰ ਜੈਸੇ ਆਹ ਜੋ ਵਾਹਣਾ ਚਾਹੀਦਾ।
0: ਕਹਿੰਦੇ ਬੀਜ ਵਾਹਣੇ ਤੇ ਬਾਅਦ ਜੇ ਅਸੀਂ ਕੰਧਾਂ 'ਚ ਆਹ ਮਿੱਟੀ ਚੜਾਈ ਦੇਣੀ, ਕਹਿੰਦੇ ਉਸ ਤੇ ਬਾਅਦ ਜੇ ਅਸੀਂ ਮਲਚਿੰਗ ਆਹ ਕਰੀ ਦੇਣੀ ਵੀ ਆਈ, ਯਾਨੀ ਕਿ ਪੱਤੇ ਜੇ ਅਸੀਂ ਆਹ ਉੱਪਰ ਖੇਤਰਾਂ 'ਚ ਪਾਈ ਦੇਣੇ ਜਾਂ ਫਿਰ ਮਾਲਾ ਪਸ਼ੂਆਂ ਦਾ ਜਿਹੜਾ ਘਾਹ ਪਤਰਾ ਬਚੀਰਾ ਹੁੰਦਾ ਨਾ ਖਰਾਬ, ਤਿਸ 'ਚੋਂ ਇਹ ਸੱਟੀ ਸਕਦੇ ਵੀ ਆਏ, ਜਾਂ ਫਿਰ ਮਾਲਾ ਪਸ਼ੂਆਂ ਦੇ ਗੋਹੇ ਨੇ ਕੰਨੇ ਜੇ ਅਸੀਂ ਆਹ ਖੇਤਰ ਢੱਕੀ ਦੇਣਾ ਵੀ ਆਏ, ਤਾਂ ਕਿ ਕੰਧ ਜੇ ਅਸੀਂ ਬਿਲਕੁਲ ਢੱਕੀ ਆਣ, ਕਹਿੰਦੇ ਤਿੰਨਾਂ ਜੋ ਸਿੱਧੀ ਧੂਪ ਜੇ ਇਸੇ ਨਹੀਂ ਵੱਜੋ ਆਏ,
1: ਬਿਲਕੁਲ ਕਹਿੰਦੇ ਖੇਤਰਾਂ ਵਿੱਚ ਨਮੀ ਵੀ ਬਣੀ ਦੀ ਰਹਿ। ਕਹਿੰਦੇ ਇਸ ਤੋਂ ਇਲਾਵਾ ਮੈਂ ਇੱਕ ਕੰਮ ਹੋਰ ਕਰ ਸਕਦੇ ਵੀ ਛਲੀਆਂ ਨਿਭਾਉਂਦੇ ਹਾਂ ਅੱਜ ਕੱਲ੍ਹ,
0: ਹਾਂਜੀ
1: ਵੀ ਮੱਕੀਏ ਦੀ ਫਸਲ ਦਾ ਪ੍ਰਯੋਗ ਵੀ ਆਹ ਕਰ ਸਕਦੇ ਆਦਰੇ ਦੀ ਫਸਲਾਂ ਜੋ ਛਾਇਆ ਦੇਣੇ ਤਾਂ ਹੈ
0: ਜੀ।
1: ਕਹਿੰਦੇ ਇਸ ਤਾਂ ਕੀ ਕਰਨਾ ਵੀ ਆਦਰੇ ਦੀ ਹਰ ਤੀਜੀਆਂ ਕਤਾਰਾਂ ਵਿੱਚ ਇੱਕ ਮੱਕੀ ਦੀ ਕਤਾਰ ਜੇ ਸਾਂ ਜੋ ਲਗਾਉਣਾ ਚਾਹੀਦੀ
0: ਜੀ,
1: ਪਰ ਇਹ ਵੀ ਆਹਾਂ ਵੱਲ ਇੱਕ ਵਿਕਲਪ ਆ। ਅਗਰ ਚਾਹ ਤਾਂ ਕਰ ਸਕਦੇ ਕਹਿੰਦੇ, ਨਹੀਂ ਤਾਂ ਜਿਵੇਂ ਤੁਸੀਂ ਬੋਲੇ ਤੀਆਂ ਵੀ ਕਰ ਸਕਦੇ ਵੀ
0: ਜੀ। ਕਹਿੰਦੇ ਟਾਈਮਾਂ ਟਾਈਮਾਂ 'ਚ ਜੇ ਇਸੇ ਆਹਾਂ ਆਦਰੇ ਦੀ ਫਸਲਾਂ 'ਚ ਜੇ ਇਸੇ ਨਿਰਾਈ ਗੁਡਾਈ ਕਰਨੀ, ਅਗਰ ਕੋਈ ਖਰਪਤਵਾਰ ਜੇ ਅਸੀਂ ਜੰਮਣਾ ਲੱਗ ਰਹੀ ਤਾਂ ਟਾਈਮਾਂ ਟਾਈਮਾਂ 'ਚ ਜੇ ਇਸੇ ਨਿਕਾਲੀ ਦੇਣੇ ਵੀ ਆਏ, ਖੇਤਰਾਂ ਦੀ ਬੀੜਾ ਬੰਨੇ ਜੇ ਅਸੀਂ ਆਹਾਂ ਸਾਫ਼ ਸੁਥਰੇ ਰੱਖਣੇ ਵੀ ਆਏ, ਕਹਿੰਦੇ ਦੇ ਆਉਂਦਾ ਨਾ ਮੰਗਲੇ ਜਿਵੇਂ ਜਿਵੇਂ ਜੇ ਆਹਾਂ ਦੀ ਫਸਲ ਜੇ ਇਸੇ ਵੱਢਦੀ ਜਾਂਦੀ ਵੀ ਆਈ ਤਾਂ ਇਹ ਦਿਖਦੇ ਕਿ ਕਈ ਤਰ੍ਹਾਂ ਦੀ ਬਿਮਾਰੀਆਂ ਜਾਂ ਫਿਰ ਕੀਟ ਪਤੰਗੇ ਵੀ ਆਹਾਂ ਦੀ ਫਸਲਾਂ ਜੋ ਜੇ ਅਸੀਂ ਨੁਕਸਾਨ ਕਰਨਾ ਸ਼ੁਰੂ ਕਰੀ ਜਾਂਦੇ ਵੀ ਹੈ।
1: ਸੱਚ ਗੱਲ ਹੈ, ਪਰ ਇਸ ਤੋਂ ਪਹਿਲੇ ਮੈਂ ਇੱਕ ਗੱਲ ਆਉਂਦੀ, ਜਿਵੇਂ ਮਲਚਿੰਗ ਦੀ ਗੱਲ ਕੀਤੀ ਨਾ, ਤਾਂ ਅਗਰ ਜੇ ਪਹਿਲੀ ਮਲਚਿੰਗ ਜੇ ਸੇ ਸੜੀ ਆਓ ਨਾ, ਤਾਂ 45 ਦਿਨਾਂ ਬਾਅਦ ਆਹ ਜੋ ਦੂਜੀ ਮਲਚ ਦੀ ਪਰਤ ਜੇ ਸੇ ਚੜਾਈ ਜਾਣਾ ਚਾਹੀਦੀ
0: ਜੀ। ਕਹਿੰਦੇ ਜਾ ਲਈ ਜੇ ਆਹ ਜੋ ਲਗੋ ਕਿ ਜਿਵੇਂ ਆਦਰੇ ਦੇ ਗੱਠੂ ਜੇ ਅਸੀਂ ਬਣਨਾ ਲੱਗ ਰਹੇ ਵੀ ਹੈ, ਕਹਿੰਦੇ ਕਈ ਵਾਰੀ ਮਿੱਟੀ ਜੇ ਇਸੇ ਬੂਟਿਆਂ ਵੱਲ ਅਤੇ ਅਟੀ ਜਾਂਦੀ ਵੀ ਹੈ, ਤਾਂ ਟਾਈਮਾਂ ਟਾਈਮਾਂ 'ਚ ਜੇ ਇਸੇ ਆਦਰੇ ਦੇ ਬੂਟਿਆਂ 'ਚ ਆਹ ਮਿੱਟੀ ਜੇ ਅਸੀਂ ਚੜਾਉਂਦੇ ਰਹਿਣਾ ਵੀ ਹੈ, ਤਾਂ ਕਿ ਜਿਹੜੇ ਵੀ ਕੰਧ ਤਿਆਰ ਲੱਗ ਰਹੇ ਨਾ ਹੋਣਾ
1: ਜੀ,
0: ਤਿੰਨਾਂ ਦੀ ਬੜਵਾਰ ਜੇ ਇਸੇ ਸਹੀ ਤਰੀਕੇ ਨੇ ਕਰਨੇ ਹੁੰਦੀ ਰਹੋ ਵੀ ਹੈ।
1: ਕਹਿੰਦੇ ਦਿਖ ਬਈ ਆ ਸਭ ਇਸ ਨੇ ਸੌਗ ਸੌਗੀ ਆਹ ਜੋ ਟਾਈਮਾਂ ਟਾਈਮਾਂ ਦੀ ਖੇਤਰਾਂ ਵਿੱਚ ਜੇ ਅਸੀਂ ਦਿੱਖ ਸੁਣ ਵੀ ਕਰਦੇ ਰਹਿਣਾ ਚਾਹੀਦਾ, ਜੇ ਕੋਈ ਰੋਗ ਵਗੈਰਾ ਲੱਗਾ ਤਾਂ ਟਾਈਮਾਂ ਦਾ ਇਸਦਾ ਇਲਾਜ ਪੁਆ ਜੇ ਅਸੀਂ ਕਰੀ ਸਕਦੇ ਵੀ
0: ਜੀ। ਤਾਂ ਬਈ ਦਿਖਾ ਇਹ ਸਾਰੇ ਕੰਮ ਕਾਰ ਤਾਂ ਹੀ ਹੋਣੇ ਅਗਰ ਜਾਂਚ ਪਰਖ ਜੇ ਇਸੇ ਟਾਈਮਾਂ ਟਾਈਮਾਂ ਦੀ ਹੁੰਦੀ ਰਹੇਗੀ। ਕਹਿੰਦੇ ਅਗਰ ਅਦਰਕ ਦੀ ਫਸਲਾਂ ਦੀ ਗੱਲ ਕਰੀਏ ਤਾਂ ਅਦਰਕ ਦੀ ਫਸਲਾਂ 'ਚ ਕਈ ਤਰ੍ਹਾਂ ਦੇ ਰੋਗ ਜਾਂ ਕੀਟ ਪਤੰਗੇ ਜੇ ਅਸੀਂ ਨੁਕਸਾਨ ਕਰਦੇ, ਜਿਵੇਂ ਸਭ ਤੋਂ ਪਹਿਲੇ ਬਿਮਾਰੀ ਮ੍ਰਿਦੂ ਗਲਨ ਹੈ ਨਾ, ਇਹ ਬਿਮਾਰੀਆਂ 'ਚ ਕਿਆ ਹੁੰਦਾ ਬਈ ਪੀਥੀਅਮ ਨਾਮਕ ਫਫੂੰਦ ਦੀ ਇਹ ਬਿਮਾਰੀ ਜਿਸ ਦੇ ਕਾਰਨ ਜੇ ਅਸੀਂ ਅਦਰਕ ਦੇ ਕੰਧ ਨਰਮ ਕਹਿੰਦੇ ਪੀਲ ਪੀਲੇ ਜੇ ਅਸੀਂ ਹੋ ਜਾਂਦੇ, ਕਹਿੰਦੇ ਤਿੰਨਾਂ ਕੰਧਾਂ ਜੋ ਅਗਰ ਇਹ ਦਬਾਂਗੇ ਤਾਂ ਤਿੰਨਾਂ 'ਤੇ ਜੇ ਅਸੀਂ ਦਬਾਣੇ ਪਰ ਪਾਣੀ ਨਿਕਲਦਾ ਵੀ ਹੈ ਆ, ਕਹਿੰਦੇ ਸੜੀ ਰਿਹਾ ਕੰਧਾਂ 'ਤੇ ਜੇ ਇਸੇ ਇੱਕ ਗੰਦੀ ਜਿਹੀ ਬਦਬੂ ਆਉਣਾ ਸ਼ੁਰੂ ਹੋ ਜਾਂਦੀ ਵੀ ਹੈ, ਬੂਟਾ ਸਾਰ 'ਤੇ ਪਹਿਲੇ ਪੀਲਾ ਹੋ ਜਾਂਦਾ ਵੀ ਹੈ ਆ, ਕਹਿੰਦੇ ਜ਼ਮੀਨਾਂ 'ਤੇ ਇਸਦਾ ਤਨਾ ਜੇ ਅਸੀਂ ਗਲੀ ਆਉਂਦਾ, ਜਿਸ ਵਜ੍ਹਾ 'ਤੇ ਪੂਰਾ ਬੂਟਾ ਜੇ ਅਸੀਂ ਗਿਰੀ ਨੇ ਕਹਿੰਦੇ ਸੁੱਕੀ ਆਉਂਦਾ ਵੀ ਹੈ ਆ।
1: ਹਾਂ ਤਾਂ ਦੇਖ ਫਿਰ ਕਿੰਨਾ ਪਰ ਨੁਕਸਾਨ ਹੋਣਾ, ਤਾਂ ਜੇ ਬੂਟਾ ਹੀ ਖਰਾਬ ਹੋ ਜਾਣਾ ਤਾਂ ਫਿਰ ਇਹ ਫਸਲ ਕੁਦੀ 'ਤੇ ਲੈਣੀ ਵੀ
0: ਜੀ।
1: ਕਹਿੰਦੇ ਮ੍ਰਿਦੂ ਗਲਨ ਜਿਵੇਂ ਤੁਸੀਂ ਨਾਂ ਦੱਸਿਆ ਨਾ ਰੋਗਾਂ ਦਾ, ਵੀ ਇਸ 'ਤੇ ਪਤਾ ਲੱਗਦਾ ਕਿ ਇਹ ਜਿਹੜਾ ਰੋਗ ਆ ਵੀ ਇਸ 'ਤੇ ਕੀ ਹੁੰਦਾ ਵੀ ਬੂਟਾ ਗਲੀ ਆਉਂਦਾ ਵੀ ਆ
0: ਜੀ,
1: ਕਹਿੰਦੇ ਇਹ ਰੋਗ ਲੱਗਦਾ ਜ਼ਿਆਦਾ ਪਾਣੀਆਂ ਦੀ ਵਜ੍ਹਾ 'ਤੇ। ਤਾਂ ਇਹ ਆ ਵੀ ਆਹ ਜੋ ਟਾਈਮਾਂ ਟਾਈਮਾਂ ਦੀ ਦਿੱਖ ਸੁਣ ਕਰਦੇ ਰਹਿਣਾ ਚਾਹੀਦਾ, ਖੇਤਰਾਂ ਦੇ ਪਾਣੀਆਂ ਦੀ ਨਿਕਾਸੀ ਦਾ ਪ੍ਰਬੰਧ ਜੇ ਅਸੀਂ ਕਰਨਾ ਚਾਹੀਦਾ ਵੀ ਆ।
0: ਅਗਲੀ ਬਿਮਾਰੀਆਂ ਦੀ ਇਹ ਗੱਲ ਕਰੀਏ ਤਾਂ ਪਿੱਤ ਰੋਗ ਜਿਸ 'ਚੋਂ ਕਿ ਕੰਧ ਸੜਨ ਰੋਗ ਵੀ ਬੋਲਦੇ, ਇਹ ਜੇ ਇਸੇ ਫਿਊਜੇਰੀਅਮ ਨਾਮਕ ਫਫੂੰਦ ਜੇ ਇੱਕ ਪ੍ਰਜਾਤੀ, ਇਸ 'ਚ ਬੂਟੇ ਜੇ ਅਸੀਂ ਪਹਿਲੇ ਪੀਲੇ ਹੋਏ ਨੇ ਕਰਨੇ ਸੁੱਕੀ ਆਉਂਦੇ ਵੀ ਹੈ, ਕੰਧ ਅੰਦਰਾਂ 'ਤੇ ਪਿਲ ਪੀਲੇ ਕਹਿੰਦੇ ਭੂਰੇ ਰੰਗਾਂ ਦੇ ਹੋ ਜਾਂਦੇ ਵੀ ਹੈ, ਕਹਿੰਦੇ ਸੁੱਕੀ ਨੇ ਕਰਨੇ ਬਿਲਕੁਲ ਸੁਕੜੀ ਆਉਂਦੇ ਵੀ ਹੈ। ਆਹਾਂ ਦੇ ਪ੍ਰਦੇਸ਼ 'ਚ ਬਿਮਾਰੀ ਜੇ ਇਸੇ ਕਾਫ਼ੀ ਜ਼ਿਆਦਾ ਫੈਲਦੀ ਵੀ ਹੈ, ਕਹਿੰਦੇ ਅਦਰਕਾਂ ਦੀ ਫਸਲਾਂ ਜੋ ਜੇ ਅਸੀਂ ਨੁਕਸਾਨ ਕਰਦੀ, ਜ਼ਿਆਦਾ ਕਰੇ ਬਿਮਾਰੀ ਜੇ ਇਹਨਾਂ ਸੇ ਮੰਗਲਾ ਬੀਆ ਦੁਆਰਾ ਜੇ ਇਸੇ ਫੈਲਦੀ ਵੀ ਹੈ।
1: ਤਾਂ ਵੀ ਇਸਦਾ ਇੱਕ ਇਲਾਜ ਆ ਕਿ ਆਹ ਜੋ ਟਾਈਮਾਂ ਟਾਈਮਾਂ ਦਾ ਫਸਲ ਚੱਕਰ ਜੇ ਅਸੀਂ ਅਪਣਾਉਣਾ ਚਾਹੀਦਾ ਵੀ ਆ
0: ਜੀ,
1: ਕਿਉਂਕਿ ਕਈ ਵਾਰ ਕੀ ਹੁੰਦਾ ਵੀ ਇਹ ਇਸ ਖੇਤਰਾਂ ਜੇ ਅਸੀਂ ਆਦਰਾ ਲਗਾਇਆ ਵੀ ਆ, ਕਹਿੰਦੇ ਇਸ ਵਿੱਚ ਇਹ ਰੋਗ ਆ ਗਿਆ ਵੀ ਆ, ਤਾਂ ਅਗਰ ਜੇ ਅਗਲੇ ਸਾਲ ਵੀ ਤੀਸੀ ਖੇਤਰਾਂ ਆਦਰਾ ਲਾਂਗੇ ਨਾ, ਤਾਂ ਮਿੱਟੀ ਦੇ ਮਾਧਿਅਮ 'ਚ ਜੇ ਅਸੀਂ ਰੋਗ ਜੇ ਆ ਆਹ ਦੀ ਫਸਲਾਂ ਵਿੱਚ ਆ ਜਾਂਦਾ, ਅਗਰ ਜੇ ਬਦਲੀ ਬਦਲੀ ਨੇ ਲਗਾਉਂਗੇ ਤਾਂ ਇਸ ਰੋਗਾਂ ਦੇ ਆਉਣ ਦੀ ਸੰਭਾਵਨਾ ਜੇ ਅਸੀਂ ਬਿਲਕੁਲ ਘੱਟ ਹੁੰਦੀ ਵੀ
0: ਜੀ।
1: ਕਹਿੰਦੇ ਸੌਗੀ ਸੌਗੀ ਆਹ ਜੋ ਪਾਣੀਆਂ ਦਾ ਪ੍ਰਬੰਧ ਜੇ ਅਸੀਂ ਕਰਨਾ ਚਾਹੀਦਾ, ਯਾਨੀ ਕਿ ਪਾਣੀਆਂ ਦੀ ਨਿਕਾਸੀ ਕੱਢਣਾ ਚਾਹੀਦੀ, ਕਹਿੰਦੇ ਇਸ ਦੇ ਉਪਰੰਤ ਜਿਹੜੇ ਗਲੀ ਦੇ ਸੜੀ ਦੇ ਕੰਧ ਹੋਣੇ ਨਾ ਅਸੀਂ ਜੋ ਪਹਿਲਾਂ ਕੱਢੀ ਨੇ ਨਸ਼ਟ ਕਰ ਦੇਣਾ ਚਾਹੀਦੀ, ਜਾਂ ਫਿਰ ਕੁਤੀ ਗੱਢਾ ਕਰੀ ਨੇ ਜੇ ਅਸੀਂ ਦਵਾਈ ਦੇਣਾ ਚਾਹੀਦੇ ਵੀ
0: ਜੀ।
1: ਤਾਂ ਜੇ ਇਹ ਪਤਾ ਲੱਗਿਆ ਨਾ ਕਿ ਵੀ ਇਹ ਰੋਗ ਲੱਗਿਆ ਤਾਂ ਮੈਂ ਇਸਦਾ ਇਲਾਜ ਪੁਆ ਕਰਨੇ ਤਾਂ ਕਿਆ ਕਰਨਾ ਚਾਹੀਦਾ, ਜੋ ਪਹਿਲਾਂ ਵੀ ਤੀਆਂ ਰੋਗ ਮੁਕਤ ਗੱਠੀਆਂ ਜੇ ਅਸੀਂ ਲਗਾਉਣਾ ਚਾਹੀਦੀ।
0: ਇਸ ਤੋਂ ਇਲਾਵਾ ਅਦਰਕ ਦੀ ਗੱਠੀਆਂ 'ਚ ਮੱਖੀਆਂ ਵੀ ਬੜਾ ਜ਼ਿਆਦਾ ਨੁਕਸਾਨ ਜੇ ਅਸੀਂ ਕਰਦੀ, ਇਹ ਮੱਖੀਆਂ ਅਦਰਕ 'ਚ ਛੋਟੇ ਛੋਟੇ ਛੇਦ ਕਰੀ ਨੇ ਕਰਨੇ ਅਦਰਕਾਂ ਦੇ ਅੰਦਰ ਚਲੀ ਜਾਂਦੀ, ਕਹਿੰਦੇ ਅਦਰਕਾਂ ਜੋ ਜੇ ਇਸੇ ਅੰਦਰਾਂ 'ਤੇ ਬਿਲਕੁਲ ਨਰਮ ਕਹਿੰਦੇ ਪਿਲਪਿਲਾ ਜੇ ਇਸੇ ਕਰੀ ਜਾਂਦੀ ਵੀ ਹੈ, ਉਸ 'ਤੇ ਉਹਨਾਂ 'ਚ ਫਫੂੰਦ ਦਾ ਜੇ ਅਸੀਂ ਆਕਰਮਣ ਹੋ ਜਾਂਦਾ ਵੀ ਹੈ, ਕਹਿੰਦੇ ਅਦਰਕ ਦੀ ਗੱਠੀਆਂ ਸੜੀ ਨੇ ਕਰਨੇ ਜੇ ਇਸੇ ਖਰਾਬ ਹੋ ਜਾਂਦੀ ਵੀ ਹੈ। ਤਾਂ ਇਹਨਾਂ ਮੱਖੀਆਂ 'ਤੇ ਬਚਾਓ ਵਾਸਤੇ ਵੀ ਇੱਕ ਤਾਂ ਅਦਰਕਾਂ ਦੇ ਆਹ ਜਿਹੀਆਂ ਬੋਲਿਆ ਨਾ ਕਿ ਟਾਈਮਾਂ ਟਾਈਮਾਂ 'ਚ ਨਿਰਾਈ ਗੁਡਾਈ ਜੇ ਇਸੇ ਕਰਨੀ, ਖਰਪਤਵਾਰ ਜੇ ਅਸੀਂ ਖੇਤਰਾਂ ਦੇ ਅੱਖੇ ਬੱਖੇ ਆਹ ਤਿਆਰ ਨਹੀਂ ਹੋਣਾ ਦੇਣੇ ਹੈ, ਬੀੜ ਬੰਨੇ ਜੇ ਅਸੀਂ ਬਿਲਕੁਲ ਸਾਫ਼ ਸੁਥਰੇ ਰੱਖਣੇ ਵੀ ਹੈ, ਬੀਜ ਜੇ ਅਸੀਂ ਹਮੇਸ਼ਾ ਉਪਚਾਰਿਤ ਕਰੀ ਨੇ ਕਰਨੇ ਬਾਹਣਾ ਵੀ ਹੈ ਆ, ਕਹਿੰਦੇ ਅਗਰ ਫਿਰ ਵੀ ਇਹ ਸਾਰੇ ਕੰਮ ਕਰਨੇ ਤੇ ਬਾਅਦ ਵੀ ਗੱਠੀਆਂ 'ਚ ਮੱਖੀਆਂ ਦੀ ਸਮੱਸਿਆ ਜੇ ਇਸੇ ਦਿਖਣੇ ਮਿਲੋ ਵੀ ਹੈ ਨਾ, ਤਾਂ ਕਿਆ ਕਰਨਾ ਵੀ ਹੈ ਆ, ਅਦਰਕ ਲਗਾਉਣੇ ਤੇ 1 ਮਹੀਨੇ ਬਾਅਦ ਜੇ ਅਸੀਂ 2.5 ਮਿਲੀਲੀਟਰ ਕਲੋਰੋਪਾਈਰੀਫਾਸ ਦਵਾਈ ਲੈਣੀ ਵੀ ਹੈ, ਪ੍ਰਤੀ ਲੀਟਰ ਪਾਣੀ 'ਚ ਇਸਦਾ ਘੋਲ ਬਣਾਈ ਨੇ ਕਰਨੇ ਜੇ ਅਸੀਂ ਛਿੜਕਾਓ ਕਰੀ ਸਕਦੇ, ਕਿ ਅਗਰ ਇਹ ਪ੍ਰਾਕ੍ਰਿਤਿਕ ਤਰੀਕੇ ਨੇ ਕਰਨੇ ਖੇਤੀਬਾੜੀ ਕਰਨ ਲੱਗ ਰਹੇ ਵੀ ਹੈ, ਤਾਂ ਦਰੇਕ ਅਸਤਰ ਹੋ ਗਿਆ, ਨਿੰਮ ਅਸਤਰ ਹੋ ਗਿਆ ਵੀ ਹੈ ਆ, ਇਹਨਾਂ ਦਾ ਛਿੜਕਾਓ ਇਹ ਅਗਰ ਫਸਲਾਂ 'ਚ ਕਰਗੇ ਨਾ, ਤਾਂ ਫਿਰ ਹੀ ਬਿਮਾਰੀਆਂ ਕਹਿੰਦੇ ਕੀਟ ਪਤੰਗਿਆਂ 'ਤੇ ਜੇ ਅਸੀਂ ਅਦਰਕਾਂ ਦੀ ਫਸਲਾਂ ਦਾ ਬਚਾਓ ਕਰੀ ਸਕਦੇ ਵੀ ਹੈ।
1: ਬਿਲਕੁਲ, ਤਾਂ ਬਈ ਇਹ ਤਾਂ ਗੱਲਬਾਤ ਹੋਈ ਕਿ ਕਿਵੇਂ ਦੇ ਆਹ ਜੋ
0: सुनाने दा मजा भी ताई बनी रहंदा अगर कन्ने कन्ने जे ऐसे लोक गीत चलदे रहन तां हुण देर नहीं करनी कने सारे मिली ने कार्यक्रम भी सुनी लेना पहले मिठड़ा जे आ लोक गीत।

0: ਲੈ ਵੇ ਆਸਾ ਲੋਕ ਗੀਤ ਸੁਣੀ ਲਿਆ ਬੜਾ ਵਾਂਕਾ ਕਹਿੰਦੇ ਹੁਣ ਚੱਲਣਾ ਹਾਂ ਗੱਲਾਂ ਬਾਤਾਂ ਵਾਲੇ ਪਾਸੇ
1: ਜੀ ਤਾਂ ਕਾਰਜਕ੍ਰਮ ਵਿੱਚ ਕਿਸਾਨ ਭਾਈਆਂ ਸੋਗੀਆਂ ਬਾਹਾਂ ਗੱਲਬਾਤ ਸਾਂਝਾ ਕਰਨੀ ਕ੍ਰਿਸ਼ੀ ਉਪਜ ਮੰਡੀ ਸਮਿਤੀ ਹਮੀਰਪੁਰ ਤੇ ਪ੍ਰਾਪਤ ਥੋਕ ਬਾਜ਼ਾਰ ਭਾਅ ਦੀ
0: ਜੀ ਸਾਰ
1: ਤੇ ਪਹਿਲੇ ਗੱਲ ਕਰੀਏ ਸਬਜ਼ੀਆਂ ਦੇ ਭਾਅ ਦੀ ਤਾਂ ਅੱਜ ਆਲੂ ਪ੍ਰਤੀ 1 ਕਿਲੋ ਰਹੇ 10 ਤੇ 12 ਰੁਪਈਏ ਪਹਾੜੀ ਆਲੂ 16 ਤੇ 20 ਰੁਪਈਏ ਪਿਆਜ਼ 28 ਤੇ 30 ਰੁਪਏ ਪ੍ਰਤੀ 1 ਕਿਲੋ ਗੋਭੀ ਆਜ ਰਹੀ 60 ਰੁਪਈਏ ਬੰਦ ਗੋਭੀ ਦਾ ਥੋਕ ਭਾਅ ਰਿਹਾ 28 ਤੇ 30 ਰੁਪਈਏ ਕਿਨੇ ਸ਼ਿਮਲਾ ਮਿਰਚ ਰਹੀ 50 ਤੇ 60 ਰੁਪਏ ਪ੍ਰਤੀ 1 ਕਿਲੋ
0: ਘੀਏ ਦਾ ਭਾਅ ਰਿਹਾ ਪ੍ਰਤੀ ਕਿਲੋ ਦੇ ਹਿਸਾਬ ਨਾਲ 15 ਤੇ 20 ਰੁਪਈਏ ਕਨੇ ਲੌਕੀ 20 ਤੇ 22 ਰੁਪਈਏ ਭਿੰਡੀ ਪ੍ਰਤੀ ਕਿਲੋ 25 ਤੇ 30 ਰੁਪਈਏ ਕਨੇ ਕਰੇਲਾ 20 ਤੇ 25 ਰੁਪਈਏ
1: ਜੀ
0: ਪਾਲਕਾਂ ਦਾ ਭਾਅ ਰਿਹਾ ਪ੍ਰਤੀ ਕਿਲੋ ਦੇ ਹਿਸਾਬ ਨਾਲ 50 ਰੁਪਈਏ ਕਨੇ ਧਨੀਆ 150 ਤੇ 200 ਰੁਪਈਆ ਟਮਾਟਰ ਪ੍ਰਤੀ ਕਿਲੋ 25 ਤੇ 35 ਰੁਪਈਏ ਕਨੇ ਰਾਮ ਤੋਰੀ 28 ਤੇ 30 ਰੁਪਈਏ
1: ਜੀ
0: ਗਾਜਰ ਪ੍ਰਤੀ ਕਿਲੋ 40 ਰੁਪਈਏ ਕਨੇ ਹਰੀ ਮਿਰਚ 40 ਤੇ 45 ਰੁਪਈਏ
1: ਇਸ ਹੋਗੀ ਬੈਂਗਣ ਦਾ ਥੋਕ ਭਾਅ ਰਿਹਾ ਅੱਜ 30 ਤੇ 35 ਰੁਪਏ ਪ੍ਰਤੀ 1 ਕਿਲੋ ਅਦਰਕ 230 ਤੇ 240 ਰੁਪਏ ਪ੍ਰਤੀ 1 ਕਿਲੋ ਲਸੁਣ ਆਜ ਰਹੇ 170 ਤੇ 200 ਰੁਪਈਏ ਫਰਾਸ ਬੀਨ ਰਹੀ ਅੱਜ 60 ਤੇ 65 ਰੁਪਈਏ ਕੱਦੂ ਦਾ ਥੋਕ ਭਾਅ ਰਿਹਾ 16 ਤੇ 22 ਰੁਪਈਏ ਕਨੇ ਅਰਬੀ ਪ੍ਰਤੀ 1 ਕਿਲੋ ਰਹੀ 28 ਤੇ 30 ਰੁਪਈਏ
0: ਕਨੇ ਜੇ ਫਲਾਂ ਦੀ ਗੱਲ ਕਰੀਏ ਤਾਂ ਫਲਾਂ 'ਚ ਕਿਹੜੇ ਦਾ ਭਾਅ ਰਿਹਾ ਪ੍ਰਤੀ ਡੱਬਾ 12 ਕਿਲੋਗ੍ਰਾਮ ਦਾ 550 ਤੇ 600 ਰੁਪਈਆ ਕਨੇ ਸੇਬ ਰਿਹਾ ਪ੍ਰਤੀ ਕਿਲੋ 170 ਤੇ 180 ਰੁਪਈਏ
1: ਜੀ
0: ਅਨਾਰ ਪ੍ਰਤੀ ਕਿਲੋ 190 ਤੇ 210 ਰੁਪਈਏ ਕਨੇ ਮੌਸਮੀ 100 ਰੁਪਈਆ ਕੀਵੀ ਪ੍ਰਤੀ ਡੱਬਾ 900 ਤੇ 1000 ਰੁਪਈਆ ਕਨੇ ਅਨਾਨਾਸ 45 ਤੇ 50 ਰੁਪਈਏ
1: ਜੀ ਕਨੇ ਤਰਬੂਜ਼ ਦਾ ਪ੍ਰਤੀ ਕਿਲੋ ਥੋਕ ਭਾਅ ਆਜ ਰਹੇ ਆ 20 ਰੁਪਈਏ ਖਰਬੂਜਾ 40 ਤੇ 50 ਰੁਪਈਏ ਡਾਬ ਨਾਰੀਅਲ ਜੇ ਅਸੀਂ ਆਜ ਰਹੇ ਆ 70 ਰੁਪਏ ਪ੍ਰਤੀ ਪੀਸ ਆਮ ਸਫੇਦਾ ਪ੍ਰਤੀ 1 ਕਿਲੋ ਰਹੇ ਆ 90 ਰੁਪਈਏ ਆਮ ਤੋਤਾ 50 ਤੇ 60 ਰੁਪਈਏ ਆਮ ਦੁਸਹਿਰੀ ਆਜ ਰਹੇ ਆ 50 ਤੇ 60 ਰੁਪਏ ਪ੍ਰਤੀ 1 ਕਿਲੋ ਪਲਮ ਦਾ ਥੋਕ ਭਾਅ ਰਹੇ ਅੱਜ 70 ਤੇ 80 ਰੁਪਏ ਪ੍ਰਤੀ 1 ਕਿਲੋ ਲੀਚੀ 120 ਰੁਪਈਏ ਕਨੇ ਮਸ਼ਰੂਮ ਪ੍ਰਤੀ ਪੈਕੇਟ 200 ਗ੍ਰਾਮ ਦਾ ਰਹੇ ਆ ਅੱਜ 30 ਤੇ 35 ਰੁਪਈਏ
0: ਇਸੀ ਨੇ ਸੋਗੀਆਂ ਦੇ ਅੱਜ ਦੇ ਕਾਰਜਕ੍ਰਮ ਕਿਸਾਨ ਵਾਣੀ ਦਾ ਟਾਈਮ ਜਿਸ ਇੱਥੇ ਲੱਗਦਾ ਖਤਮ ਹੋਣਾ ਤਾਂ ਆਪਣੇ ਸਾਰੇ ਸੁਣਨ ਤੇ ਲੈਂਦੇ ਅਨੁਮਤੀ ਕਨੇ ਬੋਲਦੇ
1: ਨਮਸਕਾਰ।

0: ਜ਼ਰੂਰੀ ਕੰਮ।
1: ਹਾਂ ਕੰਮ ਦੇ ਐ ਨਾ ਭਈ, ਇੱਕ ਸੁਨੇਹਾ ਦੇਣਾ ਤੈ,
0: ਕੁੱਸੋ।
1: ਉਹ ਉੱਪਰ ਅੰਬੇ ਵਾਲੇ ਜੀ ਐਨ ਤਿੰਨਾਂ ਜੋ
0: ਹਾਂ
1: ਦੇਣਾ ਸੁਨੇਹਾ ਭਾਈ ਹੈ। ਬੱਚੇ ਕਿਆ ਕਰਦੇ ਨਾ, ਸਕੂਲ ਵਾਲੇ ਬੱਚੇ ਜਾਂਦੇ ਤਾਂ ਛੱਡਣਾ ਨਹੀਂ ਜਾਂਦਾ ਕੋਈ ਵੀ।
0: ਆਹੋ, ਮੈਂ ਵੀ ਦੇਖਿਆ ਹੀ ਆ ਪਾਈ ਆ, ਇਹਦੇ ਨਾਲ ਮੁੰਨੀ ਆਈ ਛੋਟੀ, ਕਹਿੰਦੇ ਭੇਜੀ ਦਿੰਦੇ ਆ ਤੇ ਹਜੋ ਕਲੀ ਆ ਜੋਈ।
1: ਕਲੀਏ ਕਿਆ ਪੇ, ਹੋਰ ਬੱਚੇ ਵੀ ਹੁੰਦੇ ਨਾ ਅਖਲੇ ਬਖਲੇ, ਗਾਂ ਤਾਂ ਇਕੱਠੇ ਹੋ ਜਾਂਦੇ, ਫਿਰ ਇਹ ਕਦੀ ਲੜਦੇ ਘੁਲਦੇ ਚੱਲੇ ਹੋ, ਇੱਕੀ ਦੂਏ ਤੱਕਾ ਮੁੱਕਾ ਕਰਾ ਦੇ, ਡਰ ਲੱਗਦਾ ਬਈ ਪੇ। ਦੇਖ ਇੱਥੇ ਤੇ ਤਾਂ ਰਸਤਾ ਚੱਲ ਆਪਣਾ ਗਰਾਂ ਦਾ ਹੀ ਹੈ ਨਾ,
0: ਆਓ ਆਓ।
1: ਗਾਂ ਗਲੀ ਸੜਕਾਂ 'ਚ ਬੱਸ ਆਣੀ ਤਾਂ ਤਾਲੀ ਵੀ ਸੱਤਦੇ ਆ ਹੀ ਕਰਦੇ।
0: ਹਾਂ ਇਹ ਤਾਂ ਭਾਈ ਠੀਕ ਆ, ਕੋਈ ਨਹੀਂ, ਉਂਗਲਾਂਗੀ ਤੇ ਨਾ ਜੋ ਕਹਿੰਦੇ, ਸਮਝਾਂਗੀ ਵੀ ਭਾਈ ਥੋੜਾ ਜਿਹਾ ਹੈ ਨਾ, ਪਈ ਦੇਖ ਅਗਰ ਵੱਡੇ ਸਮਝਾਣ ਹੈ ਨਾ ਤਾਂ ਸਮਝਣੀ ਚਾਹੀਦੀ ਗੱਲਾਂ ਹੈ ਨਾ, ਤਾਂ ਮੈਂ ਸਮਝਾਂਗੀ ਵੀ ਪਈ ਅਗਰ ਆਹੇ ਬੱਚਿਆਂ ਜੋ ਦੇਖ ਬੱਸਾਂ ਬਿਠਾਲਣੇ ਜਾਦੇ ਹਨ, ਹੁਣ ਸਕੂਲਾਂ ਦੀ ਬੱਸਾਂ ਲਵਾ ਰਹੀਆਂ ਹਨ ਕੋਈ, ਆ ਫਿਰ ਦੂਜੇ ਬੱਸਾਂ 'ਚ ਬਿਠਾਲਣੇ ਜਾਦੇ
1: ਔਰ
0: ਹਨ,
1: ਕਿਆ,
0: ਤਾਂ ਆਹ ਜੋ ਬੜੀਆਂ ਭਾਰੀ ਗੱਲਾਂ ਦਾ ਧਿਆਨ ਰੱਖਣੇ ਪਾਉਂਦਾ ਹੀ ਹੈ, ਭਾਵੇਂ ਬੱਚੇ ਛੋਟੇ ਹਨ ਤੇ ਜੋ ਨਹੀਂ ਪਤਾ ਲੱਗਦੀ ਗੱਲਾਂ।
1: ਔਰ ਕਿਆ, ਦੇ ਪੇ ਕਈ ਪੇਰੈਂਟਸ ਜਾਂ ਦਾਦਾ ਦਾਦੀ ਜੀ ਇਸ ਕੰਨੇ ਛੱਡਣਾ ਜਾਂਦੇ ਆ ਨਾ, ਕਹਿੰਦੇ ਕਈ ਜੀ ਐਸਾ ਇਕੱਲੇ ਭੇਜ ਹੀ ਦਿੰਦੇ, ਤਾਂ ਕਈ ਛੱਡਣਾ ਜਾ ਰਹੇ ਤਾਂ ਵੀ ਕਦੀ ਨਾ ਕਦੀ ਦੇ ਹੁੰਦਾ ਵੀ ਕੋਈ ਨਾ ਕੋਈ ਘਟਨਾ ਘਟੀ ਆਉਂਦੀ।
0: ਇਹ ਧੋਖਾ ਹੋ ਜਾਂਦਾ, ਇਹ ਬੱਚੇ ਨਾ ਇਹ ਵੀ ਬੜੇ ਭਾਈ ਸ਼ਰਾਰਤੀ ਹੁੰਦੇ, ਇੱਕ ਮਿੰਟਾਂ 'ਚ ਆਖੀ ਵਾਲੂ ਪਾਈ ਦਿੰਦੇ ਹਨ, ਤਾਂ
1: ਹਾਂ
0: ਇਹੜਾ ਵੀ ਆਹ ਜੋ ਸਤਰਕ ਰਹਿਣੇ ਪਾਉਣਾ ਹੀ ਹੈ ਆ ਹਨਾ, ਤਾਂ ਜਾਲੀ ਵੀ ਆਹ ਜੇ ਹੈ ਨਾ ਸਭ ਬੱਚੋਂ ਬੱਸਾਂ ਬਿਠਾਲਣੇ ਜਾਣਾ, ਤਾਂ ਧੀਆਂ ਜੇ ਬੱਸਾਂ ਆਉਣੇ ਦਾ ਹਜੇ ਟਾਈਮ ਹੁੰਦਾ, ਤਾਂ ਇਸ 'ਤੇ ਭਾਈ 5-10 ਮਿੰਟ ਪਹਿਲੇ ਹੀ ਆਹ ਜੋ ਜਿਸ ਉੱਥੇ ਪਹੁੰਚੀ ਜਾਣੇ ਚਾਹੀਦਾ, ਕਿਉਂਕਿ ਕਈ ਵਾਰੀ ਹੁੰਦਾ ਵੀ ਅਗਰ ਅਸੀਂ ਘਰਾਂ 'ਤੇ ਲੇਟ ਚੱਲੀ ਰਹੇ ਹਨ ਤਾਂ ਅਸੀਂ ਹੜਬੜਾਈ ਜਾਂਦੇ ਹਨ, ਫਿਰ ਦੌੜਦੇ ਹਨ, ਤਾਂ ਬੱਚੇ ਵੀ ਦੌੜਾਏ ਤਾਂ ਬੱਚਿਆਂ ਦੇ ਦੌੜਨੇ ਤੇ ਤਿੰਨਾਂ ਦੇ ਗਿਰਨੇ ਤੇ ਤਿੰਨਾਂ ਜੋ ਚੋਟ ਲੱਗ ਸਕਦੀ, ਕਹਿੰਦੇ ਫਿਰ ਇਹ ਹੁੰਦਾ ਵੀ ਜਲਦਬਾਜ਼ੀ 'ਚ ਚੜਾਉਣ ਦੇ ਵਕਤ ਵੀ ਕਈ ਵਾਰੀ ਹੁੰਦਾ ਪਈ ਦੁਰਘਟਨਾ ਘਟੀ ਜਾਂਦੀ।
1: ਹਾਂ ਸਹੀ ਹੈ ਨਾ ਵੀ, ਦੇਖ ਅਗਰ ਆਹ ਟਾਈਮਾਂ ਦੇ ਪਹੁੰਚ ਜਾਂਗੇ ਨਾ ਜਗ੍ਹਾ ਪਰ,
0: ਹਾਂ
1: ਤਾਂ ਤਦੇ ਹੜਬੜੀ ਜੀ ਅਸਰ ਨਹੀਂ ਰਹਿੰਦੀ। ਕਹਿੰਦੇ ਤਾਲੀਆਂ ਹਾਂ, ਫਿਰ ਇਹ ਚੀਜ਼ਾਂ ਦਾ ਵੀ ਧਿਆਨ ਰੱਖਦੇ ਪਈ ਜੀ, ਸੜਕਾਂ 'ਤੇ ਆਹ ਦੂਰ ਨਿਹਾਲਣੀ ਹੈ ਬੱਸ ਆਪਣੀ ਆਉਂਦੀ ਹੈ ਨਾ।
0: ਹਾਂ ਹੁਣ ਦੇਖ ਸੜਕ ਹੀ ਨਾ, ਤੁਹਾਨੂੰ ਬਸ ਤਾਂ ਉੱਥੇ ਹੀ ਆਉਣੀ ਆਈ, ਤੁਹਾਡਾ ਵੀ ਸੜਕਾਂ 'ਤੇ ਥੋੜ੍ਹਾ ਜਿਹਾ ਦੂਰ ਫੁੱਟਪਾਥ ਹੋਈ ਗਿਆ, ਜਾਂ ਫਿਰ ਕੋਈ ਤੀਆਂ ਜੇ ਬੈਂਚ ਬੁੰਚ ਬਣੀ ਰਹੇ ਹੁੰਦੇ ਬੈਠਣੇ ਰੇ, ਤਿਸ ਪਾਸੇ ਖਾਜੀ ਆ ਤਿੱਥੇ ਨਿਹਾਲਣੀ ਬਸ,
1: ਹਾਂ।
0: ਕਹਿੰਦੇ ਬੱਚਿਆਂ ਦਾ ਹੱਥ ਜੇ ਅਸੀਂ ਪਕੜੀ ਰੱਖਣਾ
1: ਕਹਿੰਦੇ
0: ਖਰਾ
1: ਇਹ ਵੀ
0: ਕਰਨੇ।
1: ਬੱਚਿਓ ਆਦਤ ਪਾਉਣਾ ਚਾਹੀਦੀ ਵੀ ਅਗਰ ਗੱਡੀਆਂ 'ਚ ਬੱਸਾਂ 'ਚ ਘੋ ਦੇ ਤਾਂ ਬੱਸਾਂ 'ਚ ਅਗਰ ਪਕੜਨੇ ਹੋ ਕੋਈ ਵੀ ਸਹਾਰਾ ਹੈ ਤਾਂ ਤਿਸ ਦੇ ਬਾਲਣੇ ਬਾਲਣੇ ਜੀ ਇਸ ਕੋਈਏ।
0: ਚਲ ਸਾ ਤਾਂ ਕੌਣ ਇਹਦੀ ਗੱਲ ਹੀ ਨਾ, ਪਰ
1: ਹਾਂ
0: ਕਈ ਵਾਰੀ ਹੁੰਦਾ ਵੀ ਅਸੀਂ ਖੜੀ ਰਹੇ ਹਨ, ਭਾਈ ਦੇਖ ਤੂੰ ਵੀ ਗੇਰੀ ਬੱਚੇ ਛੱਡਣੇ, ਆਉਂ ਵੀ ਗੇਰੀ ਬੱਚੇ ਛੱਡਣੇ ਆ ਨਾ, ਮੈਂ ਕਹਿੰਦੇ ਤੂੰ ਆਪੂ ਚ ਗਲਾਣੇ ਲੱਗੀ ਗੀ, ਕਹਿੰਦੇ ਬੱਚੇ ਜੇ ਇੱਕਦਮ ਹੋਰ ਨਹੀਂ ਤਾਂ ਰੋੜੇ ਕ੍ਰੋਸ ਕਰਨੇ ਲੱਗੀਆਂ ਹਨ,
1: ਹਾਂ
0: ਤਾਂ ਜਿਹੜਾ ਵੀ ਬੱਚੇ ਜੇ ਹੱਥ ਸਮਝਾਣੇ ਜਾਂ ਤਿੰਨਾ ਰੱਥ ਪਕੜੀ ਰੱਖਣਾ, ਫਿਰ ਭਾਈ ਕੁਤੀ ਜੂਰੇ ਪਰੇ ਨਹੀਂ ਜਾਣ, ਕਹਿੰਦੇ ਉੱਥੇ ਖੜੀ ਨੇ ਬਸ ਜੇ ਅਸੀਂ ਦਾਏ ਸਹੀ ਤਰੀਕੇ ਨੇ ਨਿਹਾਲਣੀ ਫੇਰੀ।
1: ਹਾਂ ਤਦ ਇਹ ਭਈ ਜੀ ਜੀ ਲਾਈਨਾਂ 'ਚ ਲੱਗੇ ਹੋਣਗੇ ਨਾ ਬੱਚੇ, ਲਾਈਨਾਂ 'ਚ ਇੱਕ ਇੱਕ ਕਰੇ ਨੇ ਕਹੋਗੇ ਤਾਂ ਵੀ ਇਹੜੇ ਜੀ ਇਸ ਦੁਰਘਟਨਾ ਨਹੀਂ ਘਟਦੀ।
0: ਬਿਲਕੁਲ, ਕਹਿੰਦੇ ਕਈ ਵਾਰੀ ਤਾਂ ਪਾਈ ਆ ਹਰੇ ਬੱਚਿਆਂ ਦੀ ਤਾਂ ਸ਼ਿਕਾਇਤਾਂ ਵੀ ਆ ਜਾਂਦੀ, ਬੱਸਾਂ ਦੇ ਡਰਾਈਵਰ ਕੰਡਕਟਰ ਕਈ ਵਾਰੀ ਬੋਲਦੇ ਫਿਰ ਬੱਚੇ ਜੇ ਬੜਾ ਬੜੀ ਸ਼ੋਰ ਮਚਾਏ ਬੱਸਾਂ ਅੰਦਰ ਆ ਨਾ, ਤਾਂ ਆਹ ਜੋ ਬੱਚਿਆਂ ਜੋ ਕਰੇ ਇਹ ਚੀਜ਼ ਸਮਝਾਉਣੀ ਚਾਹੀਦੀ ਵੀ ਅਗਰ ਤਾਲੀ ਤੁਸੀਂ ਬੱਸਾਂ 'ਚ ਬੈਠੀ ਆਉਂਦੇ ਹਨ ਨਾ, ਤਾਂ ਉਸ ਟਾਈਮ ਤੁਸੀਂ ਕਿਆ ਕਰਨਾ ਹੀ ਹੈ ਆ ਵੀ ਬੱਸਾਂ ਦੇ ਅੰਦਰ ਜੇ ਅਸੀਂ ਰੌਲਾ ਰੱਪਾ ਨੇ ਭਾਈ ਪਾਉਣਾ ਹੀ ਹੈ, ਇਸ 'ਤੇ ਕਿਆ ਹੁੰਦਾ ਵੀ ਇਹ ਡਰਾਈਵਰ ਹੁੰਦੇ ਤੇ ਨਾਲ ਧਿਆਨ ਭਟਕੀ ਸਕਦਾ ਹੀ ਹੈ ਆ ਹਨਾ,
1: ਬਿਲਕੁਲ
0: ਤਾਂ ਬੱਚਿਆਂ ਜੋ ਸਮਝਾਉਣਾ ਭਾਈ ਹਮਾ ਬੁਨੇਰਾ ਹੀ ਫਰਜ਼ ਆ, ਤਾਂ ਯਹਾਂ ਸੇ ਜ਼ਰੂਰ ਸਮਝਾਉਣੇ।
1: ਬਿਲਕੁਲ, ਕਿਉਂਕਿ ਪਰਿਵਾਰ ਅਤੇ ਪਹਿਲਾਂ ਸਾਰੀਆਂ ਚੀਜ਼ਾਂ ਜੇ ਅਗਰ ਸਿਖਾਈਆਂ ਹੋਈਆਂ ਨਾ ਤਾਂ ਹੀ ਬੱਚਾ ਅੱਗੇ ਜੀ ਸੇ ਆਪਣਾ ਅੱਛਾ ਵਿਵਹਾਰ ਜੀ ਸੇ ਦੱਸਦਾ।
0: ਆਓ
1: ਕਹਿੰਦੇ ਅਗਰ ਤਿਸ ਜੋ ਬੈਠਣੇ ਦਾ ਹੀ ਪਤਾ ਨਹੀਂ ਹੋਊਗਾ ਨਾ, ਤਾਂ ਤੇਨੀ ਬੱਸਾਂ 'ਚ ਵੀ ਸੀ ਤਿੰਗੇ ਦੌੜੇ ਰਹਿਣਾ, ਹੁਣ ਬੱਸ ਚੱਲੀ ਹੋ ਜਾਊਂਗੀ
0: ਆਓ,
1: ਤਾਂ ਫਿਰ ਤਾਂ ਤੂੰ ਅਗਰ ਬੱਚੇ ਲੱਗੀ ਆਉਂਦੀ ਹੈ ਤਾਂ ਹੈ ਫਿਰ ਬਾਅਦ 'ਚ ਸਾਰੀ ਜ਼ਿੰਮੇਵਾਰੀ ਜੀ ਸੇ ਕੁਛ ਪਰਵਾਉਂਦੀ।
0: ਜੋ ਬੱਸਾਂ ਦਾ ਡਰਾਈਵਰ ਜਾਂ ਕੰਡਕਟਰ ਹੁੰਦਾ ਪਾਏ ਤਿਸ ਪਰ ਪਾਉਂਦੀ ਸਾਰੀ ਜ਼ਿੰਮੇਵਾਰੀ ਨਾ, ਪਰ ਜ਼ਿੰਮੇਵਾਰੀ ਸਿਰਫ ਤਿੰਨਾਂ ਰੀ ਨਹੀਂ, ਜ਼ਿੰਮੇਵਾਰੀ ਆਹਾਰੀ ਵੀ, ਅਗਰ ਬੱਚਿਆਂ ਜੋ ਸਮਝਾਉਣਾ ਭਾਈ ਸਹੀ ਤਰੀਕੇ ਨੇ ਤਿੰਨਾਂ ਜੋ ਜੇ ਵਿਵਹਾਰ ਕਰਨੇ ਚਾਹੀਦਾ, ਕਈ ਵਾਰੀ ਕਿਆ ਹੁੰਦਾ ਨਾ ਭਈ ਬੱਚੇ ਜੇ ਇੱਥੇ ਚੱਲਦੀ ਬੱਸਾਂ 'ਚ ਉੱਠੀ ਜਾਂਦੇ ਹਨ, 21 ਸੀਟਾਂ 'ਤੇ ਦੂਜੀ ਸੂਟਾਂ ਚਲੀ ਪਾਉਂਦੇ ਹਨ, ਤਾਂ ਇਹੜਾ ਨਹੀਂ ਤਿੰਨਾ ਕਰਨਾ ਹੀ ਹੈ ਆ, ਕਨੇ ਦਾਰੀਆਂ ਤੱਕ ਜੇ ਬੱਸ ਖੜੀ ਨਹੀਂ ਹੁੰਦੀ ਤਈਆਂ ਤੱਕ ਜੇ ਅਸੀਂ ਆਪਣੀਆਂ ਸੀਟਾਂ 'ਤੇ ਉੱਠਣਾ ਨਹੀਂ, ਆਪਣੀਆਂ ਸੀਟਾਂ ਪਰ ਬੈਠੀਆਂ ਰਹਿਣਾ ਹੀ ਆ।
1: ਹਾਂ ਤਾਂ ਇਹ ਗੱਲਾਂ ਜੀ ਅਸੀਂ ਹਾਂ ਜੋ ਜ਼ਰੂਰ ਧਿਆਨ 'ਚ ਰੱਖਣਾ ਚਾਹੀਦੀਆਂ।
0: ਹਾਂ ਭਾਈ ਇਹ ਤਾਂ ਗੱਲਾਂ ਧਿਆਨ 'ਚ ਰੱਖਣੀ ਰੱਖਣੀ, ਕਹਿੰਦੇ ਤੇਰੇ ਕੰਨੇ ਗੱਲਾਂ ਬਾਤਾਂ ਕਰਦੇ ਕਰਦੇ ਜੇ ਹੈ ਨਾ ਸੇ ਲੋਕ ਗੀਤ ਵੀ ਲੱਗੀ ਗਿਆ ਹੁਣ ਨਾ, ਤੁਹਾਨੂੰ ਇਸ ਤੋਂ ਵੀ ਸੁਣੀ ਲੈਂਦੀ, ਕਹਿੰਦੇ ਫੇਰੀ ਮੈਂ ਚੱਲਣਾ ਵੀ ਹੈ ਘਰ ਹਜੋ।
1: ਹਾਂ ਤਾਂ ਸੁਣੀ ਲੈਂਦੀਆਂ ਲੋਕ ਗੀਤਾਂ।